ਅੱਛਾ ਬਿਲਕੁਲ ਪ੍ਰੋਗਰਾਮ ਸ਼ੇਖਾਲ ਪਰ ਦਿਮਿਲ ਨੰਬਰ ਦਾ 09272912092 09272912092 ਕਾਲ ਕੇ ਉਹ ਪ੍ਰੋਗਰਾਮ ਸ਼ੇ ਸਰ ਟਪਾ ਸ਼ੇ ਤੇਰੀ ਚਿਕੀ ਮੀ ਕਨਾ ਆ ਗੁਰਤਾ ਉਹ ਵੀ ਐਸਾ ਹੀ ਦੋ ਉਹਦਾ ਸਿਨੇ ਵੀ ਕਨਾ ਦਾ ਸਿਨੇ ਵੀ ਕਨਾ ਤੇ ਇਹ ਚਰ ਮਿਸਤਾ ਟਪੇ ਨਦਰ ਮੇ ਮਿਲ ਕੇ ਆਪਸ਼ਾ ਦੇ ਪਰ ਕਾਲ ਕਰੇ ਕਨਾ ਉਹਦਾ ਸਪੈਸ਼ਲ ਇਹ ਪ੍ਰੋਗਰਾਮ ਹੀ ਸਗਾ ਮਿਲ ਦੇ ਟਪਾਈਜ਼ ਉਹ ਪ੍ਰੋਗਰਾਮ ਦਰ ਤਰਕੀ ਨੋ ਟਪਾਈਜ਼ ਪ੍ਰੋਗਰਾਮ ਚ ਨੋ ਟਪੇ ਉਹ ਪ੍ਰੋਗਰਾਮ ਸੇ ਪਰ ਸਰ ਕੇ ਉਹ ਬੇ ਦਰ ਤਲੇ ਨਾ ਬਖੇਰ ਦੇ 200 ਤਮ ਕਾਵਰ ਕੇ ਚਾਹ ਟਪੇ ਸਰ ਸ਼ਾਮਿਲ ਕੀ ਚਾਹ ਤਾ ਵਰ ਦ੍ਰੀਮੀ ਸਾਈਦੋ ਉਹ ਚਾਹ ਤਾ ਵਰ ਸੀਨ ਕਨਾ ਆ ਤਾ ਵੇ ਕਨਾ ਬਖੇਰ ਦੇ ਖੇਰ ਦੇ ਆ ਮੁਸ਼ੀਖ ਤਿਆਰ ਕੀ ਕਨਾ ਵੇ ਦਾ ਕਫਲੇ ਸਲਾ ਰਸ ਸ਼ਵੇ ਦਾ ਕਫਲੇ ਸਲਾ ਰਸ ਸ਼ਵੇ ਤਾ ਕਫਲੇ ਬਾਂਦੇ ਲੇਵਾਨ ਗੜ ਸ਼ਵੇ ਦੀਨਾ ਉਹ ਜ਼ਮਾ ਜ਼ਰੇ ਜ਼ਰੇ ਜੜ ਗਿਆ ਕਿ ਮਾ ਜ਼ਿਗਰ ਸ਼ੀ ਪਜਾੜਾ ਦੇ ਅੱਛਾ ਨਮਾਜ਼ ਜ਼ਰੇ ਜ਼ਰੇ ਜੜ ਗਿਆ ਕਿ ਮਾ ਜ਼ਿਗਰ ਸ਼ੀ ਪਜਾੜੂ ਦੇ ਟੋਲਾਵਾ ਉਹ ਲਲੀਆ ਬਲਾ ਵਸ ਮਿਨਿਸਟਾ ਦਰਸ਼ਨ ਕਲ ਨਾ ਜਵਾਨੀ ਤਾ ਨ ਜਰਾਵਾ ਵਾਹ ਜ਼ਬਰਦਸਤ ਮਾਸ਼ਾਅੱਲਾ ਜ਼ਬਰਦਸਤ ਛੁਲੇ ਛੁਲੇ ਮੁਜਾਹਿਦ ਖਾਨ ਯਾਨੀ ਮੁਜਾਹਿਦ ਕੰਪਿਊਟਰ ਵਾਲਾ ਉਸ ਪ੍ਰੋਗਰਾਮ ਹੋ ਰਹੀ ਮੁਜਾਹਿਦ ਯੋ ਜਹਾਨ ਮਨ ਸ਼ੁਕਰੀਆ ਰੱਖੀ ਨਵਿਦ ਕੋਲਡ ਡਰਿੰਕ ਵਾਲ ਸਰ ਐਵਰ ਸੇ ਕਿਮ ਨਿਕਨਾ ਦਿਕੋਂਦਾ ਉਹ ਚਿਕਿਮ ਨਿਕਨਾ ਵਰਤਲਾ ਸ਼ਵਰਤਾ ਵੇ ਕਨਾ ਇੰਜੀਨੀਅਰ ਬਾਇਰ ਲੜੀ ਫ੍ਰੀ ਫ੍ਰੀ ਚਾਰ ਉਧਾ ਕੇ ਇਹ ਫ੍ਰੀ ਉਚੇ ਗਮ ਮੇ ਪਜ਼ੋਰ ਜ਼ੰਤ ਪੈਦਾ ਕਰ ਗਮ ਮੇ ਪਜ਼ੋਰ ਜ਼ੰਤ ਪੈਦਾ ਕਰ ਨੰਦਾ ਜਨਾਨ ਕੋ ਕੋ ਸਭ ਯਾਰ ਅਗਲੇ ਮਾ ਉਹ ਦ ਜੰਗ ਪਰਸ ਜ਼ੋਰ ਉਬਸ਼ਾ ਦ ਜੰਗ ਪਰਸ ਜ਼ੋਰ ਉਬਸ਼ਾ ਦ ਜਨ ਪਰਸ ਤੋ ਹਿਲੇ ਦਵਾਨ ਵਸਲੀ ਦੀਨਾ ਉਹ ਚਵਰੋੜ ਤੇ ਨੇ ਵੀ ਜ਼ੋਰ ਤੇ ਨੇ ਵੀ ਤੇ ਮੋਰ ਤੇ ਨੇ ਵੀ ਕੋਰ ਬਟੋ ਲੁੱਟੇ ਲੁੱਟੇ ਵੀ ਨਾ ਅੱਛਾ ਚਵਰੋੜ ਤੇ ਨੇ ਵੀ ਜ਼ੋਰ ਤੇ ਨੇ ਵੀ ਤੇ ਮੋਰ ਤੇ ਨੇ ਵੀ ਕੋਰ ਬਾ ਲੁੱਟੇ ਲੁੱਟੇ ਵੀ ਨਾ ਉਹ ਯਾਰੀ ਦਾ ਜ਼ੋਰ ਖਬਰ ਨਾ ਦਾ ਕਹਿੰਦੇ ਹਾਡੂ ਕੀ ਬਦ ਮਾਮਤ ਕੜੀ ਉਹ ਨਾ ਵਾਹ ਜ਼ਬਰਦਸਤ ਟਪੇਰ ਲਸੇ ਟਪੇਰ ਲਸੇ ਉਹ ਦੱਸੋ ਅਫਲ ਤਰ ਹੁੰਦਾ ਸੀ ਕਿਮਨੀ ਟਾਪੇ ਅਸਾ ਦਰਤਾ ਵੇ ਕਨਾ ਹਮ ਖਾ ਤੁਸਾ ਰੁਲਜ ਲੈ ਉਸ ਦੇ ਦਰਤਾ ਵੇ ਕਨਾ ਉਜ ਦਾ ਜੁਦਾਈ ਅੱਛਾ ਜੁਦਾਈ ਨਾ ਸੁਰ ਦੁਜ਼ਖ ਤੇ ਜੁਦਾਈ ਨਾ ਦਾ ਸੁਰ ਦੁਜ਼ਖ ਤੇ ਮਾ ਦਾ ਦੁਜ਼ਖ ਫਲੰ ਬੋ ਮਸ ਜ਼ਮਾਈ ਨਾ ਵਾ ਜ਼ਬਰਦਸਤ ਉਹ ਬਦਮੀ ਯਾਰ ਲਰੋ ਅੱਛਾ ਬਾਦ ਮੇ ਤਾਂ ਯਾਰ ਲਾ ਲੋਰੀ ਰਾਖੇ ਉਹ ਦੇਖ ਲੋ ਬਾਈ ਗੂਗਲ ਕੀ ਤੇਰਾ ਮੋਬਾਈਲ ਜ਼ਬਰਦਸਤ ਬੇਗਾ ਪਖੂਬ ਕੇ ਸੜਾ ਰਾਖਲਾ ਦਮਿਨੇ ਯਾਰ ਮੇ ਦਰ ਪਦਰ ਵਾੜੀ ਖਿਰੁਨਾ ਉਹ ਪੇਗ ਦੇ ਚੇ ਖੜ ਸਲਾਬ ਮੇ ਯੂਸੀ ਬਦਮ ਬਸਨ ਅਸਨਾਮ ਜ਼ਟੇਰ ਨਾ ਸੇ ਤਮਾ ਜ਼ਬਰਦਸਤ ਵਿੱਚ ਪ੍ਰੋਗਰਾਮ ਸੇ ਦਾ ਸੇ ਟਾਪੇ ਚਿਕਿਮ ਨੇ ਕਹਿਣਾ ਯੇ ਵੀ ਬਹੁਮੀ ਜੋ ਮੈਂ ਜੋਨ ਤਾ ਸੀ ਮੈਂ ਜੋਨ ਤਾ ਨੋ ਦਾ ਸੁ ਕਹਿਣਾ ਸੀ ਵਾ ਸੰਗੂ ਦਰਬਨ ਹਾਂ ਚਾ ਲੈ ਸਦਾ ਸੇ ਜ਼ਿਕਰ ਪ੍ਰਸ਼ ਹੋਇ ਦੇ ਸਦਾ ਸੇ ਡਾਕਟਰੋਂ ਨੇ ਸਖ ਜ਼ਿਕਰ ਪ੍ਰਸ਼ ਹੋਇ ਦੇ ਕਹਿਣਾ ਖੈਰ ਦੇ ਟੋਲ ਸੁਮਰਾ ਡਾਕਟਰੋਂ ਨੇ ਆਗੇ ਦਰ ਡਾਲੀ ਵੀ ਅੱਜ ਕੇ ਕਹਿਣਾ ਚੇ ਡਾਕਟਰੋਂ ਨੇ ਖਦਮਿਸ ਪ੍ਰੋਗਰਾਮ ਹੋ ਰਿ ਕਲ ਕਲ ਟੈਮ ਇਹ ਮਿਸਤਾ ਸ਼ੌਕਾਤ ਲ ਲਵੀ ਕਹਿਣਾ ਮਾਸ਼ਾਅੱਲਾ ਡਾਕਟਰੋਂ ਦੇ ਪ੍ਰੋਗਰਾਮ ਹੋ ਰਿ ਮਾਸ਼ਾਅੱਲਾ ਮਾਸ਼ਾਅੱਲਾ ਸ਼ੌਕਾਤ ਲ ਪ੍ਰੋਗਰਾਮ ਹੋ ਰਿ ਕਹਿਣਾ ਸਿੰਗਰ ਨਿਆਜ਼ ਵਜ਼ੀਰ।